0: ਪ੍ਰੋਗਰਾਮ ਇੱਕ ਬੀ ਕਾਲਜ ਤਰਫ ਨਾਲ ਅਸੀਂ ਅਸਲਾਮ ਅਲੈਕੁਮ ਜੀ ਇਹਦਾ ਛਾ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਕਾ
1: ਸਰ ਐਲਰਜੀ ਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਜੀ ਹਸਪੀਟਲ ਤੇ ਵੀ ਵਿਆਸ ਹੈ ਪਰ ਬੱਚੇ ਕਰ ਰਿਹਾ ਤੇ ਦੰਦ ਪਈ ਹੈ ਅਸਾਂ ਨੰਦੜੀ ਅਸਾਂ ਸਤਨ ਮਹੀਨੇ ਜੀ ਉਹਨਾਂ ਕੇ ਤਮਾਮ ਘਣੀ ਖਾਰਿਸ਼ ਆਈ ਐਲਰਜੀ ਹੈ ਉਹ ਨਾ ਠੀਕ ਹੈ
0: ਜੀ ਜੀ
2: ਰੱਖਦੇ ਆ ਉਹ ਤਾਂ ਬਾਬਾ ਹੈਲੋ
1: ਜੀ ਜੀ ਸਰ
2: ਆਵਾਜ਼ ਕਿਹਨੂੰ ਅਦਾ ਕਿਹ ਦਿਖਾ ਰਿਹਾ ਉਹ ਕਿਹਨੇ ਦਿਖਾ ਰਿਹਾ ਬਾਬਾ

0: ਪ੍ਰੋਗਰਾਮ ਮੈਂ ਇੱਕ ਬੀ ਕਾਲਜ ਤਰਫ ਲੈਂਦਾ ਸੀ। ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ ਸਰ, ਹਾਲ ਹਾਲ ਸਰ?
0: ਅਲਹਮਦੁਲਿਲਾ ਦਾ ਤਾਂ ਵਧਾਇਓ, ਕਿਹੜੇ ਕਿੱਥਾਂ ਖਾਂ?
1: ਸਰ ਮੈਂ ਕੋਟੜੀ ਕੰਬੀਰ ਖਾਂ, ਮੁਕੇਸ਼ ਮੋਲਾਈ ਪਿਓ ਗੱਲ ਆਇਆ
0: ਜੀ। ਅਦਾ ਸ਼ਾਹ ਪੁੱਛਣ ਚਾਹੀਦਾ ਡਾਕਟਰ ਸਾਹਿਬ ਖਾਂ।
1: ਸਰ ਇਸ ਵਕਤ ਜੇ ਨਰਨ ਮੇ ਤਕਲੀਫ ਰਹੇ ਥੀ
0: ਜੀ ਜੀ,
1: ਤੋ ਡਾਕਟਰ ਸਾਹਿਬ ਖਾਂ ਮੁਝੋ ਮਸ਼ਵਰੋ ਕਯੋ ਜਾਂ ਅਜੀ ਕਲਿਨਿਕ ਤੇ ਮਿਲਾਂ।
0: ਹਾਂ ਕੋਟੜੀ ਕਬੀਰ ਬਿਲਕੁਲ ਕਰੀਬ ਆਏ, ਅਵਾਂ ਰੂਬਰੂ ਡੇਖਾਰਿੰਦਾ ਤੋਂ ਵਧੀਕ ਬਿਹਤਰ ਆਏ, ਅਵਾਂ ਖੇ ਡਾਕਟਰ ਸਾਹਿਬ ਬੁਧਾਏ ਥੋ ਰੇਡੀਓ ਬੁਧੋ ਜੀ। ਸਰ
2: ਗੱਲਣ ਖਾਂ ਬਿਲਕੁਲ ਹੁਸ਼ਿਆਰ ਪਿਆ ਲੱਗੋ, ਅਸੀਂ ਅਦੇਖੇ ਵੀ ਇਹੀ ਮਸ਼ਵਰੋ ਡਿੰਦਾ ਸੀ ਤਾਂ ਜੇਕਰ ਤਕਲੀਫ਼ ਪੁਰਾਣੀ ਆਏ ਤਾਂ ਬਿਹਤਰ ਹੀ ਆਏ ਤਾਂ ਰੂਬਰੂ ਡੇਖਾਰੇ ਵਜੋਂ ਵਧੀ ਮਿਹਰਬਾਨੀ।
0: ਪ੍ਰੋਗਰਾਮ ਸੇ ਅੱਜ ਗੱਲ ਆਏ ਸਾਡੇ ਸਟੂਡੀਓ ਮੇਂ ਮੌਜੂਦ ਡਾਕਟਰ ਮਨਜ਼ੂਰ ਹੁਸੈਨ ਮਹਿਮੂਦ ਸਾਹਿਬ। ऐं असांजे प्रोग्राम में लाइव कॉल ज़रिए शामिल थी सघो था। असांजे लाइव कॉल जो नंबर आहे 0301-2196-8051। प्रोग्राम में हिक ॿी कॉल जी तरफ़ हलंदासीं। अस्सलाम वालेकुम।
1: वालेकुम सलाम।
0: केरु ईंदा किथां खां?
1: जी असां मीरापुर खां ॻाल्हायूं था, अली काटन हाजनेसाल वारी मिल खां असांखे डॉक्टर मंगूर हुसैन मेमण सां ॻाल्हाइणो आहे।
0: जी जी डॉक्टर साहब मुखातिब आहे, छा पुछणु चाहींदा डॉक्टर साहब खां?
2: खाधे जो रूटीन्स हूंदा आहिनि असांजा, उन हवाले सां जेकॾहिं माण्हू टाइम ते पंहिंजो खाधो खाईंदो आहे ऐं त उन सां काफ़ी फ़र्क़ु पए, जीअं ॿियो खाइण जो तरीक़ेकार सुनत नबवी जे मुताबिक़ आहे त अञा वधीक बहितर आहे।

0: ਵੀ ਕਾਲ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦਾ ਸੀ। ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ ਖੇਰ ਸਾਈਂ, ਕਿਥਾ ਸਲਾਮ
1: ਕਿਹੜਾ ਲੰਬਾ ਬਿਠਾ
0: ਰਮਨਾ ਅੱਲਾ ਜੀ ਅਸਾਂ ਖੇਰ ਪੇ ਗਲਾਇਓ ਕਿਥਾ
1: ਮਾਲੀ ਖਾਨ ਦਾ ਗੱਲ
0: ਅਲੀ ਖਾਨ ਖੁਸ਼ ਆਇਓ
1: ਕਹਿ ਰਮਦਾਨ ਅਲੀ ਖਾਨ
0: ਜੱਤ ਜੀ ਜੀ ਅਲੀ ਖਾਨ ਜੱਤ ਸ਼ਿਕਾਰਪੁਰ ਖਾਂ ਬਿਲਕੁਲ ਭਾ ਆਵਾ ਅਕਸਰ ਕਾਲ ਕਰਦਾ ਉਸਾਂ ਪ੍ਰੋਗਰਾਮ ਮੇ
1: ਅਲਹਮਦੁਲਿਲਾ
0: ਬਿਲਕੁਲ ਬਿਲਕੁਲ ਦੋਸਤਾਂ ਸਾਂ ਗੱਡ ਬੁਧੋ ਪਿਆ ਪ੍ਰੋਗਰਾਮ
1: ਬਿਲਕੁਲ ਬਿਲਕੁਲ
0: ਕੇਰ ਕੇਰ ਸੰਗਤ ਮੇ ਬੈਠੋ ਆ ਸ਼ਾਮਿਲ ਕਿਉ ਉਹਨਾਂ ਦਾ ਨਾਮ ਸ਼ਾਮਿਲ ਕਿਉ
1: ਨਾ ਜਾਮ ਜਤ ਜੀ ਅਲੈਨ ਜਤ ਜਤ ਹੀ ਮਾਰਕਟ ਲਿ ਕਰ ਜਤ ਬਦਾ
0: ਜੀ ਜੀ
1: ਅਸਾਂ ਦੇ ਕਲਾਮ ਇੱਕ ਕਰ ਤੇ ਜਲਾਲ ਚੰਦੇ ਜੋ
0: ਜਲਾਲ ਜੋ ਹਲਾਈਂਦਾ ਸੇ ਬਾਤ ਤਾਂ ਸਜੀ ਸੰਗਤ ਕੇ ਮੁਝਾ ਸਲਾਮ ਤਾਂ ਤਾਂ ਜੀ ਕੇ
1: ਅਰਜ਼ ਅਰਜ਼ ਇੱਕ
0: ਹੁਕਮ ਹੁਕਮ
1: ਕਲਾਮ ਲੋਆ ਜਲਾਲ ਚੰਦਕਾ ਕੋਲੇ ਚਾਟ ਵਾਰਕ ਲੈ
0: ਕਿਹੜੋ
1: ਚੰਦ ਕੋ ਨਹੀਂ ਜਨਾਨੇ ਮਹਬੂਬ ਮੱਤੇ ਚੁਕਾਇਆ ਅੱਜ ਵਾਰ ਅਚਾਰਕ
0: ਨਵਾਂ ਜਲ ਬੋਲ ਕੁਝ ਵਾਜ਼ੇ ਬੁਧਣੋ ਕੋਨ ਬੈਜਨ
1: ਜੀ ਤਾਂ ਕੇ ਸਾਂਦੀਆ ਬੁਧੇ
0: ਜੀ ਵਰੀ ਬੁਧਾ ਛੰਡ ਕੋ ਦੇਈ
1: ਛੰਡ ਕੋ ਦੇਈ ਛਲਨ ਕੋਲੇ ਚਾਟ ਵਾਰਕ ਲੈ
0: ਠੀਕ ਆ ਮਜਾਬਾ ਕੋਸ਼ਿਸ਼ ਕਿਉਂ ਦਾ ਸ਼ਾਮਿਲ ਕਰਨ ਜੀ
1: ਬਿਲਕੁਲ ਦੇਨ ਮਲ ਕੇ ਮਿਹਰਬਾਨੀ ਤੇਰੀ ਆ ਕੀ ਤੇ ਮਿਹਰਬਾਨੀ
0: ਨਾ ਨਾ ਬਿਲਕੁਲ ਕੋਸ਼ਿਸ਼ ਕਰਦਾ ਸੇ ਪ੍ਰੋਗਰਾਮ ਮੇ ਗੀਤ ਹੀ ਹੋ ਸ਼ਾਮਿਲ ਕਿਉ
1: ਇੱਕ ਸਾਰੇ ਸੰਗਤ ਦੀ ਗਸਮਾ ਵਾਲੇ ਕੰਨ ਵਾਲੀ ਕਾਨ ਜੱਤੇ
0: ਵੱਡੀ ਮਿਹਰਬਾਨੀ ਕੁਰਬ ਕੁਰਬ
1: ਨਹੀਂ
0: ਕੁਰਬ